ਅਟਕਣ ਲੱਗ ਉੱਥੇ ਅਗਨੀਪਥ ਯੋਜਨਾ ਬਾਰੇ। ਇਹ ਸੰਤ ਜੇ ਉਮਰ ਸੀ ਗੈਬਰੁਕੇ ਸਰ ਸਾਡੇ 17-21 ਸਾਲ ਦੇ ਵਿੱਚ ਲੋਤੀ ਇਸ ਉਮਰੀ ਅੰਤਰ ਸੇ ਕਿਸੇ ਵੀ ਜੇ ਹੈ ਬਲ ਸੇ ਤਾਂ ਸੰਤ ਸ਼ਾਮਿਲ ਹੋਈ ਕੇ ਦੇਸ਼ ਰਕਸ਼ਾ ਕਰਨਾ ਤਾਂ ਪੋ ਅਹਿਮ ਜੇ ਚੀਜ਼ ਸੀ ਤਾਂ ਨਹੀਂ ਦੇ ਸਕਦਾ ਦੇਸ਼ ਰਕਸ਼ਾ ਕਰ ਸਕਦਾ ਜਿਖੇ 4 ਸਾਲਾਂ ਬਾਅਦ ਜੇ ਸੈਨਿਕ ਸੇਵਾ ਨਿਵਰਿਤ ਹੁੰਦੇ ਤਾਂ ਹੀ 11.71 ਲੱਖ ਜੀ ਸੇ ਸਹਰ ਸੈਨਿਕ ਮੈਤ ਇੱਕ ਮੁਸ਼ਤ ਹਨ ਤਾਂ ਨਹੀਂ ਸੈ ਪੈਸੇ ਮੈਤ ਤਾਂ ਕਿ ਜੇ ਬਾਕੀ ਟਾਈਮ ਸਤ ਸੰਤ ਸੈਂਪੂ ਜ਼ਿੰਦਗੀ ਲਈ ਅਨੀ ਪੈਸੇ ਕੇ ਇਸਤੇਮਾਲ ਕਰਕੇ ਇੱਕ ਸੁਨਹਿਰੇ ਵਿਵਸਾਏ ਨਿਰਮਾਣ ਕਰ ਸਕੇ। ਹਾਲਾਂਕਿ ਇਹ ਜੋ ਉਮਰ ਸੀ ਸਾਡੇ 17-21 ਸਾਲ ਉਮਰ ਤਾਂ ਸਰਕਾਰੀ ਮਨਸ਼ਾ ਸੀ ਅਸਾਂ ਤਾਂ ਜੇ ਵੀ ਯੁਵਾ ਵਰਗ ਸੈ ਸੇ ਜੋਸ਼ੀਲਾ ਫੁਰਤੀਲਾ ਹੁੰਦਾ ਔਰ ਤਸੇ ਦਿਲਾਂ ਤੋਂ ਦੇਸ਼ ਰਕਸ਼ਾ ਕਰਨ ਕੀ ਭਾਵਨਾ ਜੇ ਹੁੰਦੀ ਸੇ ਚਰਮ ਸੀਮਾ ਪੁੱਟ ਪਾਉਂਦੀ ਔਰ ਇਸ ਉਮਰ ਅੰਤ ਸੈ ਦੇਸ਼ ਜੇ ਸੇਵਾ ਸੀ ਸੈ ਅੱਛੀ ਤਰ੍ਹਾਂ ਕਰ ਸਕਦਾ। ਅਨੀ 4 ਸਾਲਾਂ ਜੇ ਸੇਵਾ ਸੇ ਦੇਸ਼ ਸੁਰਕਸ਼ਾ ਅੰਤ ਕਰਦਾ ਤਸੇ ਲਈ ਅਨੀ 4 ਸਾਲਾਂ ਅੰਤਰ ਤਸੇ 48 ਲੱਖ ਹੈ ਜੇ ਜੀਵਨ ਬੀਮਾ ਸੇ ਕਵਰ ਅਸਸ ਤਸੇ ਲਾਭ ਮਹਿਤਾ ਅਨੀ 4 ਸਾਲਾਂ ਤੋਂ ਅਗਰ ਕੋਈ ਦੁਰਘਟਨਾ ਹੁੰਦੀ ਤਾਂ ਤਸ ਅੰਤ ਤਨੀ ਅਜੇ ਜੀਵਨ ਬੀਮਾ ਸਾ ਇਸ ਕਿਆ ਬੀਤੇ ਪੈਸੇ ਸਹਾਇਤਾ ਮਿਲਤੀ ਔਰ ਹੋਰ ਵੀ ਜੇ ਜੀਵਨ ਬੀਮਾ ਕਵਰ ਅੰਤ ਤਨੀ ਲਾਭ ਹੁੰਦਾ ਸੇ ਸਵੇ ਮਹਿਤ ਸਰਕਾਰ 4 ਸਾਲਾਂ ਬਾਅਦ ਜੇ ਸੇਵਾ ਛੱਡ ਦੇ ਤਾਂ ਸੈਨਿਕ ਤਾਂ ਕਿ ਪੁਨਰਵਾਸ ਅੰਤ ਵੀ ਸਰਕਾਰ ਸਹਾਇਤਾ ਕਰਦੀ। ਅਗਰ ਇਸ ਦੌਰਾਨ ਮ੍ਰਿਤਯੂ ਹੋਈ ਗਈ ਤਾਂ ਕੈਸੇ ਸੈਨਿਕ ਹੈ ਜਿਖਿਆ ਉਸ ਦੇਸ਼ ਸੇਵਾ ਕਰਦੇ ਕਰਦੇ ਤਸੇ ਮਰ ਗਏ ਤਾਂ ਤਸੇ ਅੰਤ ਜੇ ਤਸੇ ਸੇਵਾ ਕਾਲ ਜੇ ਤਨਖਾਹ ਬਾਂਟੀ ਤਾਂ ਚੁ ਸਾਥ 1 ਕਰੋੜ ਕਿਆਂ ਵੀ ਅਧਿਕ ਜੇ ਧਨਰਾਸ਼ੀ ਸੀ ਸੇ ਤਸੇ ਜਾਂ ਆਸ਼ਿਤ ਸੇ ਜੇ ਪਰਿਵਾਰ ਸਤਨ ਹੀ ਸਰਕਾਰ ਤਰਫ ਮੈਤੀ 4 ਸਾਲ ਜੇ ਸੇਵਾ ਸੀ ਤਸ ਕਾਈ ਕਹਿ ਤਨੀ ਸਰਕਾਰ ਤਰਫਾ ਸਕਿੱਲ ਸਰਟੀਫਿਕੇਟ ਤਾਂ ਬ੍ਰਿਜ ਕੋਰਸ ਵਗੈਰਾ ਜੇ ਸਰਟੀਫਿਕੇਟਸ ਹੈ ਸੇ ਪ੍ਰਧਾਨ ਮੰਤਰੀ ਔਰ ਜੇ ਸਰਟੀਫਿਕੇਟਸ ਹੈ ਐਂਕੇ ਪਾਤਰਤਾ ਦੇਸ਼ ਕੈਸੇ ਵੀ ਕੌਣ ਆ ਤਾਂ ਮਾਨਿਆ ਸੀ ਔਰ ਹਰ ਕੌਣ ਆ ਤਾਂ ਐਂਕੇ ਪਾਤਰਤਾ ਸਮਾਨਿਆ ਸੀ ਥਲ ਸੈਨਾ ਸੀ ਚਾਹੇ ਵਾਯੂ ਸੈਨਾ ਨੌ ਸੈਨਾ ਸੀ ਅਥਾਂ ਤੋਂ ਪੁਨਃ ਸੇਵਾ ਕਰਨ ਲਈ ਅਜੇ ਸੈਨਿਕ ਹੁੰਦੇ ਸਭ ਜਗ੍ਹਾ ਪਾਤਰ ਬੁਣਦੇ। ਹਾਲਾਂਕਿ ਆ ਸਹਿਰ ਤੇ ਕਿ ਅਜੇ ਸੇਵਾ ਦੇਸ਼ ਕਿ ਯੁਵਾ ਵਰਗ ਪੀੜ੍ਹੀਆਂ ਨੇ ਤਨਕੇ ਲਈ ਜਿਖਿਆ ਸੇਵਾ ਖਤਮ ਹੋਈ ਗਈ ਤੀ ਜੇ ਅਲੱਗ ਸਿੱਖ ਜੀ ਪਹਿਲਕਣਾ ਸਹਿਰ ਤੇ ਕਿ ਜੇ ਸੈਨਿਕ ਸੇਵਾ ਕਰ ਕੇ ਵਾਪਸ ਆਉਂਦੇ ਤਾਂ ਤਨੀ ਪੈਨਸ਼ਨ ਮਿਲਤੀ ਪਰ ਇਹ ਜੇ ਕੇਂਦਰ ਸਰਕਾਰ ਹੈ ਅਗਨੀਪਥ ਯੋਜਨਾ ਸੀ ਅਸਾਂ ਤਾਂ ਜੇ ਸੈਨਿਕ 4 ਸਾਲ ਹੈ ਜੇ ਨੌਕਰੀ ਕਰ ਕੇ ਸੇਵਾ ਨਿਵਰਿਤ ਹੋ ਕੇ ਵਾਪਸ ਆਉਂਦੇ ਤਾਂ ਹੀ ਪੈਨਸ਼ਨ ਜੇ ਚੀਜ਼ ਸੀ ਸੈ ਬਿਲਕੁਲ ਨਮੇਤੀ ਕਿਉਂਕਿ ਤਨੀ ਜਿਖੇ ਸੇਵਾ ਨਿਵਰਿਤ ਹੁੰਦਾ ਤਾਂ ਹੀ ਜੇ ਧਨਰਾਸ਼ੀ ਸੇ ਕਿੱਠੀ ਮੇਤੀ ਤਾਂ ਕਿ ਅਗਰ ਕੋਈ ਵੀ ਸੈਨਿਕ ਦੁਬਾਰਾ ਕਿਸੇ ਵੀ ਅਗਰ ਨੌਸੈਨਾ ਜਲ ਸੈਨਾ ਵਾਯੂ ਸੈਨਾ ਤਾਂ ਨੌਕਰੀ ਨਾ ਕਰਨਾ ਚਾਹੁੰਦਾ ਤਾਂ ਸਾਪੋ ਸੇ ਕੋਈ ਵੀ ਚੀਜ਼ ਹੈ ਅਨੀ ਪੈਸੇ ਕੇ ਜ਼ਰੀਏ ਆਪੋ ਜੇ ਜੀਵਨ ਸਾ ਤਾਂ ਸਾਗਰ ਬੜਾ ਸਕਦਾ ਔਰ ਜੀਵਨ ਨਿਰਵਾਹ ਕਰਨ ਲਈ ਕਿਸੇ ਵੀ ਵਿਵਸਾਇ ਸ਼ੁਰੂ ਕਰ ਸਕਦਾ ਤਾਂ ਜੇ ਨਵੀਂ ਪੀੜ੍ਹੀ ਦੇਸ਼ ਸੇਵਾ ਕਰਦੀ ਇਸ ਲਈ ਇੱਕ ਨੌਜਵਾਨ ਤਾਂ ਜਜ਼ਬਾ ਹੁੰਦਾ ਤਾਂ ਹੀ ਅੱਛੀ ਤਰ੍ਹਾਂ ਸੇ ਦੇਸ਼ ਚਾਹੀ ਹੋਈ ਵਾਲੇ ਆਉਂਦਾ ਸ਼ਾਮਿਲ ਹੋ ਕੇ ਬੜੀ ਅੱਛੀ ਸੇਵਾ ਕਰ ਸਕਦਾ। ਇਹ ਤਾਂ ਥੀ ਅਗਨੀਪਥ ਯੋਜਨਾ ਬਾਰੇ ਤੁਸੀਂ ਗੱਲਬਾਤ ਜਾਂ ਹੋਰ ਲੋਕ ਗੀਤ

ਜਾਗਰੂਕ ਕਰਨਾ ਹੈ। ਇਹ ਆਮ ਤੌਰ ਪਰ ਜੁਲਾਈ ਦੇ ਪਹਿਲੇ ਹਫ਼ਤੇ ਮਨਾਇਆ ਜਾਂਦਾ ਹੈ। ਦਿਖਾਪਨ ਮਹੋਤਸਵ ਦਾ ਬੜਾ ਮਹੱਤਵ ਆਹਦੇ ਜੀਵਨ ਵਿੱਚ ਹੈ। ਸ਼ਾਸਤਰਾਂ 'ਚ ਰੁੱਖ ਲਗਾਉਣੇ ਦੀ ਬੜੀ ਭਾਰੀ ਮਹਿਮਾ ਦੱਸਿਓ ਹੈ। ਕਿੰਨਾ ਰੁੱਖ ਅਸਾਂ ਲਗਾਉਣੇ ਦੇ ਕੰਨੇ ਕੰਨੇ ਪੂਜਦੇ ਵੀ ਹਨ। ਬੜ, ਪਿੱਪਲ, ਅੰਬ, ਕੇਲਾ, ਤੁਲਸੀ ਦੀ ਪੂਜਾ ਅਸਾਂ ਕਰਦੇ। ਰੁੱਖਾਂ ਦੀ ਮਹਿਮਾ ਦਾ ਜਿਤਨਾ ਗੁਣਗਾਨ ਕਰੀ ਲਿਆ ਘੱਟ ਹੀ ਲੱਗਦਾ। ਆਹਦੇ ਵਿਆਹ ਕਾਰਜਾਂ 'ਚ ਦਿਖਾ ਇਹਨਾਂ ਰੁੱਖ ਬੂਟਿਆਂ ਦੀ ਪੂਜਾ ਕਰਦੇ। ਕੰਨੇ ਜਿੰਨਾ ਜੀ ਵਿਆਹ ਹੁੰਦਾ ਤਾਂ ਵਿਆਹ ਦਾ ਪੂਰਾ ਸਗਨ ਜਿਹੜਾ ਸਹਿ ਪਿਪਲੇ 'ਚੋਂ ਚੜਾਉਂਦੇ, ਕਿਆ ਬੋਲਦੇ, ਕੱਪੜੇ ਚੜਾਉਂਦੇ, ਕਨੇ ਫਿਰ ਹੋਰ ਸ਼ਿੰਗਾਰ ਚੜਾਉਂਦੇ ਹਨ, ਕਨੇ ਤੁਲਸੀ ਮਾਤਾ ਦੀ ਪੂਜਾ ਕਰਦੇ ਅਸਾਂ, ਕਨੇ ਤੁਲਸੀ ਜੋ ਵੀ ਸ਼ਿੰਗਾਰ ਚੜਾਉਂਦੇ ਹਨ, ਕੇਲੇ ਦੀ ਪੂਜਾ ਅਸਾਂ ਕਰਦੇ, ਅੰਬੇ ਜੋ ਪੂਜਦੇ ਹਨ, ਕਨੇ ਅੰਬੇ ਦੇ ਪੱਤੇ ਜਿਹੜੇ ਹਨ ਸੇ ਬੰਧਨਵਾਰ ਜਿਹੜਾ ਹੁੰਦਾ ਤੀਜ ਲਗਾਉਂਦੇ ਹਨ, ਬੜਾ ਸ਼ੁਭ ਮੰਨਿਆ ਜਾਂਦਾ ਹੈ। ਤਾਂ ਦੇਖਾ ਇਹਨਾਂ ਦਾ ਇੱਕ ਲਗਾਉਣੇ ਦਾ ਮਹੱਤਵ ਨਹੀਂ ਹੈ, ਇਹਨਾਂ ਜੋ ਪੂਜਣੇ ਦਾ ਵੀ ਮਹੱਤਵ ਆਉਂਦੇ ਸ਼ਾਸਤਰਾਂ 'ਚ ਹੈ, ਕਨੇ ਅਸਾਂ ਦੀ ਜ਼ਿੰਦੜੀ ਵਿੱਚ ਹੈ। ਰੁੱਖਾਂ ਦੀ ਮਹਿਮਾ ਬੜੀ ਭਾਰੀ ਸ਼ਾਸਤਰਾਂ 'ਚ ਦੱਸਿਓ ਹੀ ਹੈ। ਰੁੱਖਾਂ 'ਚੋਂ ਪਰੋਪਕਾਰ ਦਾ ਵੀ ਸਭ ਤੋਂ ਵੱਡੀ ਮਿਸਾਲ ਦੱਸੀ ਗਈ ਹੈ। ਰੁੱਖ ਅਸਾਂ 'ਚੋਂ ਸਭ ਕੁਛ ਦਿੰਦੇ, ਬਦਲੇ ਵਿੱਚ ਕੁਛ ਨਹੀਂ ਮੰਗਦੇ ਹਨ, ਸਿਰਫ ਇਤਨਾ ਰੁੱਖ ਚਾਹੁੰਦੇ ਕਿ ਉਹਨਾਂ ਦੀ ਰੱਖਿਆ ਹਿਫਾਜ਼ਤ ਕੀਤੀ ਜਾਏ। ਰੁੱਖ ਵਾਯੂ ਹਵਾ 'ਚੋਂ ਸਾਫ਼ ਕਰਦੇ, ਕਨੇ ਪ੍ਰਦੂਸ਼ਣ ਘੱਟ ਕਰਦੇ ਹਨ। ਜ਼ਿਆਦਾ ਰੁੱਖ ਬੂਟੇ ਹੋਣੇ 'ਤੇ ਵਰਖਾ ਦਾ ਸੰਤੁਲਨ ਬਣਾਏ ਰੱਖਣੇ 'ਚ ਵੀ ਮਦਦ ਮਿਲਦੀ ਹੈ। ਰੁੱਖਾਂ ਦੀਆਂ ਜੜ੍ਹਾਂ ਮਿੱਟੀ ਦੇ ਕਟਾਵ ਕਨੇ ਬਹਾਵ 'ਚ ਰੋਕਦੀਆਂ ਹਨ, ਮਿੱਟੀਆਂ 'ਚੋਂ ਬੰਨ੍ਹ ਕੇ ਰੱਖਦੀਆਂ ਹਨ। ਤੁਸੀਂ ਦੇਖਿਆ ਹੋਣਾ ਕਿ ਜਿੱਥੋਂ ਜੀ ਜ਼ਿਆਦਾ ਰੁੱਖ ਬੂਟੇ ਨਹੀਂ ਹੁੰਦੇ ਉੱਥੋਂ ਦੀ ਮਿੱਟੀ ਕਿੰਨਾ ਵਹੀ ਜਾਂਦੀ, ਕਨੇ ਕਟਾਵ ਹੋ ਜਾਂਦਾ ਹੈ। ਤਾਂ ਇਹ ਜਿਹੜੀਆਂ ਜੜ੍ਹਾਂ ਹਨ ਰੁੱਖਾਂ ਦੀਆਂ, ਇਹ ਰੋਕਦੀਆਂ ਮਿੱਟੀਆਂ 'ਚੋਂ। ਰੁੱਖ ਕਾਰਬਨ ਡਾਈਆਕਸਾਈਡ 'ਚੋਂ ਲੈਂਦੇ, ਕਨੇ ਆਕਸੀਜਨ ਛੱਡਦੇ ਹਨ, ਜਿਸ 'ਤੇ ਜਲਵਾਯੂ ਸੰਤੁਲਨ 'ਚ ਰਹਿੰਦੀ ਹੈ। ਤੁਸੀਂ ਦੇਖਿਆ ਹੋਣਾ ਕਿ ਜਿੱਥੋਂ ਜ਼ਿਆਦਾ ਰੁੱਖ ਹੁੰਦੇ ਉੱਥੋਂ ਦੀ ਆਵੋ ਹਵਾ ਵੀ ਸਾਫ਼ ਸੁਥਰੀ ਹੁੰਦੀ ਹੈ, ਕਨੇ ਉੱਥੋਂ ਬੜੀ ਹਰਿਆਲੀ ਵੀ ਰਹਿੰਦੀ ਹੈ। ਰੁੱਖਾਂ 'ਤੇ ਦਿਖਾ ਆਵੋ ਹਵਾ ਤਾਂ ਸਾਫ਼ ਰਹਿੰਦੀ ਹੈ। ਜਿਵੇਂ ਕਿ ਅਸੰਗਲਾ ਹੈ ਕਿ ਰੁੱਖ ਜਿਹੜੇ ਹਨ ਸਹਿ ਸਭ ਕੁਛ ਦਿੰਦੇ ਹਨ, ਕਿਆ ਕੁਛ ਨਹੀਂ ਦਿੰਦੇ ਹਨ। ਰੁੱਖਾਂ 'ਤੇ ਅਸਾਂ ਜੋ ਫਲ, ਲੱਕੜੀ, ਫਿਰੀ ਦਵਾਈਆਂ, ਕਨੇ ਹੋਰ ਇਸਤੇਮਾਲ ਕਰਨੇ ਦੀਆਂ ਚੀਜ਼ਾਂ ਮਿਲਦੀਆਂ ਹਨ। ਵਨ ਮਹੋਤਸਵ ਲੋਕਾਂ 'ਚ ਰੁੱਖ ਲਗਾਉਣੇ, ਕਨੇ ਉਹਨਾਂ ਦੀ ਹਿਫਾਜ਼ਤ ਦੇ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਵਧਾਉਂਦੀ ਹੈ। ਇਹ ਉਤਸਵ ਇੱਕ ਉਤਸਵ ਨਹੀਂ ਹੈ, ਬਲਕਿ ਕੁਦਰਤ ਕਨੇ ਮਾਨਵ ਜੀਵਨ ਦੀ ਸੁਰੱਖਿਆ ਦਾ ਵੀ ਇੱਕ ਅਭਿਆਨ ਹੈ। ਹਰ ਮਾਣੂ ਜੋ ਇਸ ਮੌਕੇ ਪਰ ਪੌਦੇ ਲਗਾਉਣਾ ਚਾਹੁੰਦੇ ਹਨ, ਬੂਟੇ ਲਗਾਉਣਾ ਚਾਹੁੰਦੀ ਹੈ, ਕਨੇ ਬੂਟੇ ਲਗਾ ਕੇ ਹੀ ਨਹੀਂ ਛੱਡਣਾ ਚਾਹੁੰਦੇ, ਉਹਨਾਂ ਦੀ ਦੇਖਭਾਲ ਕਰਨੇ ਦਾ ਵੀ ਸੰਕਲਪ ਲੈਣਾ ਚਾਹੁੰਦਾ ਹੈ, ਤਾਂ ਕਿ ਆਉਣੇ ਵਾਲੀ ਪੀੜ੍ਹੀਆਂ 'ਚੋਂ ਸਾਫ਼ ਸੁਥਰਾ ਕਨੇ ਹਰਾ ਭਰਾ ਵਾਤਾਵਰਨ ਮਿਲੀ ਸਕੇ। ਆਹਦੇ ਸਿਆਣੇ ਗਲਾਉਂਦੇ ਥੇ ਕਿ ਰੁੱਖਾਂ 'ਚੋਂ ਜਿਹੜਾ ਜੀ ਬੂਟਾ ਅਸਾਂ ਲਗਾਉਂਦੇ ਹਨ ਉਸ 'ਚੋਂ ਬੱਚਾ ਹਾਂ ਹੀ ਪਾਲਣਾ ਪਾਉਂਦਾ ਹੈ, ਕਨੇ ਤਾਂ ਜੀ ਬੂਟਾ ਜਵਾਨ ਹੋ ਜਾਂਦਾ, ਰੁੱਖ ਬਣੀ ਜਾਂਦਾ, ਤਾਂ ਫਿਰ ਸੈ ਫਲ ਵੀ ਦਿੰਦਾ, ਹਵਾ ਵੀ ਦਿੰਦਾ, ਬੜਾ ਕੁਛ ਦਿੰਦਾ ਹੈ। ਇਸ ਕਰਕੇ ਜਾਲੂ ਜੀ ਤੁਸੀਂ ਕੋਈ ਬੂਟਾ ਲਗਾਉਂਦੇ ਹਨ ਤਾਂ ਜਿਹੜਾ ਸੈ ਉਸਦੀ ਦੇਖਭਾਲ ਵੀ ਪੂਰੀ ਕਰਾ, ਉਸ 'ਚੋਂ ਦੇਖਾ ਟਾਈਮੇ ਪਰ ਹਵਾ ਪਾਣੀ ਦਿਆ, ਖਾਦ ਦਿਆ, ਉਸਦੀ ਹਿਫਾਜ਼ਤ ਕਰਾ। ਜਿੰਨਾ ਤੁਸੀਂ ਬੱਚਿਆਂ 'ਚੋਂ ਪਾਲਦੇ ਉਹਨਾਂ ਰੁੱਖਾਂ 'ਚੋਂ ਵੀ ਪਾਲਣਾ ਚਾਹੀਦਾ ਹੈ, ਤਾਂ ਹੀ ਉਹ ਵੱਡਾ ਹੁੰਦਾ ਹੈ, ਨਹੀਂ ਤਾਂ ਫਿਰ ਉਹ ਜਿਹੜਾ ਸੈ ਮੁਰਝਾ ਹੀ ਜਾਂਦਾ, ਕਹਿੰਦੇ ਧਾਲੀ ਜੀ ਲਗਾਉਂਦੇ ਤਾਂ ਹੀ ਸੈ ਖਤਮ ਹੋ ਜਾਂਦਾ। ਇਸ ਕਰਕੇ ਉਸਦੀ ਦੇਖਭਾਲ ਵੀ ਜ਼ਰੂਰੀ ਹੈ। ਅੱਜ ਕੱਲ੍ਹ ਅਸਾਂ ਦੇਖਦੇ ਹਨ ਕਿ ਲੋਕ ਇਸ ਵਕੇ ਜਿਹੜੇ ਕਾਫੀ ਜਾਗਰੂਕ ਹੋਵਦੇ ਹਨ, ਰੁੱਖ ਬੂਟੇ ਲਗਾਉਂਦੇ ਹਨ। ਅੱਜ ਕੱਲ੍ਹ ਜਿੰਨਾ ਜੀ ਹੁਣ ਆਹ ਸ਼ੁਰੂ 'ਚ ਗੱਲ ਕੀਤੀ ਸੀ ਕਾਰਜਕ੍ਰਮ 'ਚ ਕਿ ਜਿਹੜਾ ਜੁਲਾਈ ਦਾ ਮਹੀਨਾ ਹੈ, ਜੁਲਾਈ ਅਗਸਤ ਦਾ ਮਹੀਨਾ ਹੈ, ਤਾਂ ਇਸ 'ਚ ਜਿਹੜੇ ਸੇ ਬੂਟੇ ਲਗਾਉਣਾ ਚਾਹੀਦੇ ਹਨ। ਕਿੰਨਾ ਇਸ 'ਚੋਂ ਕੁਦਰਤੀ ਤੌਰ ਪਰ ਸਭ ਕੁਛ ਮਿਲਦਾ ਹੈ, ਪਾਣੀ ਵੀ ਮਿਲਦਾ, ਕਨੇ ਧੁੱਪ ਵੀ ਮਿਲਦੀ, ਸਭ ਕੁਛ ਮਿਲਦਾ ਹੈ, ਤਾਂ ਉਸਦੀ ਹਿਫਾਜ਼ਤ ਜਿਹੜੀ ਹੈ ਸੇ ਕੁਦਰਤ ਵੀ ਕਰਦੀ ਹੈ, ਕਨੇ ਅਸਾਂ ਵੀ ਕਰੀਏ ਤਾਂ ਜਿਹੜੀ ਤੁਸਾਂ ਦਾ ਬਗੀਚਾ ਸੈ ਵੀ ਹਰਾ ਭਰਾ ਹੋਣਾ, ਕਨੇ ਜਿਹੜੀ ਜਿੰਦੜੀ ਦੀ ਬਗੀਚੜੀ ਹੈ ਸੈ ਵੀ ਹਰੀ ਭਰੀ ਹੋਣੀ ਹੈ, ਕਨੇ ਅਸਾਂ ਦਾ ਪਰਿਆਵਰਨ ਸਾਫ਼ ਸੁਥਰਾ ਹੋਣਾ, ਕਨੇ ਪ੍ਰਦੂਸ਼ਣ ਦੂਰ ਨੱਠਣਾ ਹੈ। ਤਾਂ ਜਿਤਨਾ ਜ਼ਿਆਦਾ ਤੁਸਾਂ ਬੂਟੇ ਲਗਾਉਂਗੇ ਉਤਨੀ ਜ਼ਿਆਦਾ ਹਰਿਆਲੀ ਹੋਊਗੀ, ਕਨੇ ਉਤਨਾ ਹੀ ਜ਼ਿਆਦਾ

त असां दा वातावरण जहिड़ा पर्यावरण ऐं सहर साफ़ सुथरा हुअणा कने खिलिया खिलिया हुअणा। ਤਾਂ ਇਹ ਗੱਲਬਾਤ ਦੀ ਵਨ ਮਹੋਤਸਵ ਦਾ ਕਿਆ ਮਹੱਤਵ ਹੈ, ਇਸ ਦਾ ਮਹੱਤਵ ਤਾਂ ਦੇਖਾ ਅਸਾਂ ਦੇ ਜੀਵਨ 'ਚ ਰੋਜ਼ ਹੈ, ਕਨੇ ਰੋਜ਼ ਅਸਾਂ ਇਸਦਾ ਇਸਤੇਮਾਲ ਕਰਦੇ ਹਨ, ਕਨੇ ਇਸ ਦੀ ਹਿਫਾਜ਼ਤ ਅਸਾਂਜੋ ਵੀ ਰੋਜ਼ ਕਰਨਾ ਚਾਹੀਦੀ ਹੈ। ਦੇਖਾ ਬੋਲਦੇ ਵੀ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਇਹ ਮਾਣੂ ਦੇ ਹੱਥਾਂ 'ਚ ਹੁੰਦੀਆਂ, ਅਗਰ ਅਸਾਂ ਇਹਨਾਂ ਦੀ ਦੇਖਭਾਲ ਨਹੀਂ ਕਰਗਾ ਤਾਂ ਕੌਣ ਕਰਗਾ? ਤਾਂ ਕੁਦਰਤ ਦੀ ਦੇਖਭਾਲ ਕਰਗੇ ਤਾਂ ਅਸਾਂ ਦੀ ਦੇਖਭਾਲ ਕੁਦਰਤ ਆਪੋ ਹੀ ਕਰਕੇ। ਸ਼ਾਂਤੀ ਵਿਸ਼ਟ ਦੀ ਆਵਾਜ਼ ਸੁਣਦੇ ਹਨ ਇੱਕ ਦਿਆ ਹੀ ਲੋਕ ਗੀਤ।

ਕੀਤੇ ਕਿ ਸਕੂਲਾਂ ਦੇ ਵਿਲੇ ਦਾ ਕੰਮ ਸ਼ੈਕਸ਼ਨਿਕ ਸਤਰ ਦੇ ਵਿੱਚ ਨਹੀਂ ਕੀਤਾ ਜਾਂਗਾ। ਅਗਲੀ ਖਬਰ ਹੈ, ਕੇਂਦਰੀ ਕ੍ਰਿਸ਼ੀ ਕਨੇ ਕਿਸਾਨ ਕਲਿਆਣ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਹੋਰਾਂ ਨੇ ਗਲਾਇਆ ਕਿ ਵਿਕਸਿਤ ਭਾਰਤ ਰੁਜ਼ਗਾਰ ਕਨੇ ਆਜੀਵਿਕਾ ਮਿਸ਼ਨ ਗ੍ਰਾਮੀਣ ਵਿਕਸਿਤ ਭਾਰਤ ਜੀ ਰਾਮ ਜੀ ਅਧਿਨਿਯਮ 2025 ਦੇਸ਼ 'ਚ ਰੁਜ਼ਗਾਰ ਸੁਨਿਸ਼ਚਿਤ ਕਰਨੇ, ਗ੍ਰਾਮੀਣ ਆਜੀਵਿਕਾ ਜੋ ਮਜ਼ਬੂਤ ਕਰਨੇ ਕਨੇ ਗ੍ਰਾਂ ਦੀ ਤਰੱਕੀ 'ਚ ਤੇਜ਼ੀ ਲਿਆਉਣੇ ਦੀ ਦਿਸ਼ਾ 'ਚ ਇੱਕ ਖਾਸ ਕਦਮ ਹੈ। ਇੱਕ ਕਾਰਜਕ੍ਰਮ 'ਚ ਕੇਂਦਰੀ ਮੰਤਰੀ ਹੋਰਾਂ ਨੇ ਗਲਾਇਆ ਕਿ ਯੋਜਨਾ ਦਾ ਮਕਸਦ ਇਹ ਪੱਕਾ ਕਰਨਾ ਹੈ ਕਿ ਕੋਈ ਵੀ ਗਰੀਬ ਮਜ਼ਦੂਰ ਬੇਰੁਜ਼ਗਾਰ ਨਾ ਰਹੇ, ਕਨੇ ਸਾਰਿਆਂ 'ਚੋਂ ਰੁਜ਼ਗਾਰ ਮਿਲੇ। ਉਹਨਾਂ ਗਲਾਇਆ ਕਿ ਯੋਜਨਾ ਦੇ ਤਹਿਤ ਰੁਜ਼ਗਾਰ ਦੀ ਅਵਧੀ 100 ਦਿਨ ਤੇ ਵਧਾਈ ਕੇ 125 ਦਿਨ ਕਰੀ ਦਿਓ ਹੈ। ਕੇਂਦਰੀ ਮੰਤਰੀ ਨੇ ਗਲਾਇਆ ਕਿ ਕੇਂਦਰ ਸਰਕਾਰ ਨੇ ਇਸੇ ਯੋਜਨਾ ਵਾਸਤੇ ਇਸ ਸਾਲ 95,600 ਕਰੋੜ ਰੁਪਏ ਬੜੇ ਰਾਜਕ ਸਰਕਾਰਾਂ ਵੀ ਆਪਣਾ ਹਿੱਸਾ ਦਿੰਗੀਆਂ, ਜਿਸ ਦੇ ਕੁੱਲ ਖਰਚ 1,51,282 ਕਰੋੜ ਰੁਪਏ ਹੋਈ ਜਾਂਗਾ ਹੈ। ਸਾਂਸਦ ਸੁਰੇਸ਼ ਕਸ਼ਯਪ ਹੋਰਾਂ ਦੀ ਅਧਿਆਕਸ਼ਤਾ 'ਚ ਅੱਜ ਜ਼ਿਲ੍ਹਾ ਸੋਲਨ ਵਿਕਾਸ ਸਮਨਵੇ ਕਨੇ ਨਿਗਰਾਨੀ ਸਮਿਤੀ ਦਿਸ਼ਾ ਦੀ ਬੈਠਕ ਸੋਲਨ 'ਚ ਹੋਈ। ਇਸ ਦੌਰਾਨ ਉਹਨਾਂ ਕੇਂਦਰ ਪ੍ਰਾਯੋਜਿਤ ਯੋਜਨਾ ਦੀ ਸਮੀਖਿਆ ਦਿੱਤੀ। ਕਨੇ ਅਧਿਕਾਰੀਆਂ 'ਚੋਂ ਸਾਰੀ ਯੋਜਨਾ ਦਾ ਕੰਮ ਗੁਣਵੱਤਾ ਕਨੇ ਟਾਈਮੇ ਪਰ ਪੂਰਾ ਕਰਨੇ ਦੇ ਨਿਰਦੇਸ਼ ਦਿੱਤੇ। ਸੁਰੇਸ਼ ਕਸ਼ਯਪ ਹੋਰਾਂ ਨੇ ਗਲਾਇਆ ਕਿ ਹੋਰਾਂ ਨੇ ਸੋਲਨ ਜ਼ਿਲ੍ਹਾ 'ਚ ਕੇਂਦਰੀ ਯੋਜਨਾ ਦੇ ਸਫਲ ਕੰਮੇ ਪਰ ਸੰਤੋਸ਼ ਜਤਾਇਆ। ਕਨੇ ਸਾਰੇ ਖੰਡ ਵਿਕਾਸ ਅਧਿਕਾਰੀਆਂ 'ਚੋਂ ਮਨਰੇਗਾ ਦੇ ਬਾਕੀ ਕੰਮਾਂ 'ਚ ਛੋੜ ਪੂਰਾ ਕਰਨੇ ਦੇ ਨਿਰਦੇਸ਼ ਦਿੱਤੇ। ਇਸ ਦੇ ਇਲਾਵਾ ਉਹਨਾਂ ਦੱਸੇ ਕਿ ਅੱਜ ਤੇ ਬੀਵੀ ਰਾਮ ਜੋ ਯੋਜਨਾ ਸ਼ੁਰੂ ਹੋਈ ਗਈ ਹੈ, ਕਨੇ ਇਸ ਯੋਜਨਾ ਦੇ ਤਹਿਤ ਹਿਮਾਚਲ 'ਚ ਕੰਮ ਕੀਤੇ ਜਾਣਗੇ। ਇਹ ਥੀਆਂ ਖਾਸ ਖਾਸ ਖਬਰਾਂ। ਓਮ ਪ੍ਰਕਾਸ਼ ਕਨੇ ਸਾਥੀਆਂ ਦੀ ਆਵਾਜ਼ 'ਚ ਸੁਣਦੇ ਹਨ ਕਾਰਜਕ੍ਰਮ ਦਾ ਇਹ ਅਗਲਾ ਲੋਕ ਗੀਤ।